0: ਟੁਨੀਆਂ ਤੇ ਕੰਮ ਖੋਲ ਕੇ ਅੱਖ ਟੋਕ ਗੰਗਾ ਯਾਰਾਨੀਆਂ ਤੇਗ ਬਨ ਕੁਲ ਯੰਗਾ ਗਲੋਦ ਬੋਨੇ ਕੇਰੇਨ ਕਾਦ ਯਾ ਮਰ ਕਾਰਾਦ ਗੋਟੋ
1: ਨਗ ਜੇ ਦੇ ਸਾਰੇ ਦੁਨੀਆਂ ਤੇ।

ਤੇ ਸਾਰੇ ਦੁਨੀਆਂ ਚ ਕੰਮ ਕਲਕੀਆਂ ਗਟੋਕ ਗੰਗਾ ਯਾਰਾਨੀਆਂ ਦੇ ਬਨ ਗੁਲਿਆਂ ਗਾਗਲੋ ਡੁਬੋਨੇ।

ਜਿਹਦਾ ਉਹਦਾ ਰਿਪੋਸਾ ਮਰ ਕੇ ਫੁਲਾਵਾਂਗਾ ਕੀ ਦੇਈ ਮੁਗਾ ਚਲਾ ਦੇ ਨਾ ਸ਼ੀਰਿਆ ਸੁਕਿੰਦੂ ਕਰਾ ਕੇ ਲੱਗ ਲਮਾਂ ਦਾ ਜਿੰਦੂ ਉਹ ਰੇ ਚੁਰ ਚੁੰਦੂ ਕਿਹੜਾ